ਸੇਵਣ ਜੋ ਸਾਈ ਲਾਲ ਕਲੰਦਰ, ਸੇਵਣ ਜੋ ਸਾਈ ਲਾਲ ਕਲੰਦਰ, ਇਸ਼ਕ ਜੋ ਦਰਿਆ ਨੂਰ ਜੋ ਮੰਦਰ, ਤੁਝੇ ਦਰ ਤੇ ਸਕੂਨ ਮਿਲੇ ਤੋ, ਹਰ ਦਿਲ ਖੇ ਤੇ ਕਰਾਰ ਮਿਲੇ ਤੋ, ਦਮਾ ਦਮ ਮਸਤ ਕਲੰਦਰ ਜੋ ਨਾਰੋ, ਮੁਹਬਤ ਸਿਖਾਰੇ ਤੁਝੋ ਸਹਿਣੋ ਪਹਿਰੋ, ਤੁਝੇ ਫੇਸਾਂ ਦਿਲ ਕੇ ਰੋਸ਼ਨ ਥੀ, ਗਮ ਜਾ ਕਾਰਾ ਕਕਰ ਪਰੇ ਥੀ, ਏ ਅੱਲਾ ਲਾਲ ਸ਼ਹਿਬਾਜ਼, ਤੁਝੀ ਸ਼ਾਨ ਨਿਰਾਲੀ, ਤੁਝੀ ਯਾਦ ਮੇ ਹਰ ਦਿਲ ਆਏ ਵਾਲੀ।

0: FM Network. ਯਾ ਹੈ ਸਿੰਧ ਜੀ ਦਿਲ ਜੀ ਮਟਿਆਰੇ FM 91.6 ਜੋ
1: ਆਵਾਜ਼ ਨਹੀਂ ਕਾ ਚੀਜ਼ ਮੈਂ

0: ਸਿਆਹ ਸਿੰਧ ਜੀ ਦਿਲ ਜੀ ਮਟਿਆਰੇ ਐਫ ਐਮ 91.6 ਜੋ
1: ਆਵਾਜ਼ ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ ਜੀ ਐਫ ਐਮ 88 ਨੈਟਵਰਕ ਸਿੰਧ ਕੀ ਆਵਾਜ਼।

0: ਕੀਆ ਹੈ ਸਿੰਧ ਜੀ ਦਿਲ ਜੀ ਮਟਿਆਰੇ ਐਫ ਐਮ 91.6 ਜੋ
1: ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ ਜੀ ਐਫ ਐਮ 88 ਨੈਟਵਰਕ ਸਿੰਧ ਕੀ